ਵੱਡੇ ਲੋਕ ਵੱਡੇ ਗ੍ਰੇ ਤੈਨੂੰ ਹੀ ਕਰਮ ਚੇ ਵੱਡੇ ਨਾਚ ਵੱਡੇ ਨੈਣ ਚਿੱਟੇ ਰੱਖ ਕੇ ਜੱਪੇ ਵੱਡੇ ਪੈਰ ਵੱਡੇ ਚਾਹ ਛੁੱਟੀ ਨੀ ਦੁੱਖੀ ਕੇ ਪੈਰ ਕਦੀ ਟੋਟ ਕਦੀ ਰੂਟ ਕਿੱਲਰ ਤੇਰਾ ਐਟੀਟਿਊਡ ਤੇਰੇ